Rame, rame! ਕਾਠੀ ਨਾ ਘੋਂਗੜਾ ਕਿ ਹੁੰਦਿਆ ਕਿ ਰਾਮ ਲਾ ਵੀ ਜਤਰ ਲਾਈ ਹੁੰਦਿਆ ਕਿ ਕਾਠੀ ਨਾ ਘੋਂਗੜਾ।